0: ང ཚོ གེབ ཤི
1: ཁོ ཚེ སུས སུ དོ
0: ང ཡང གེ མེད ད ཐ ད ཡང སིམ ཤུ ཤི ར ཡེ
1: དོ ཡོ
0: མ ཐེ རང གེ རི གུ ཅིམ དོ ཨ ང ཚོ ལོ ཡེ ཐ ནེ མ མེ ཅུ ཉེ ཡོ རེ ལབ ཅ ཆེ མོ ཅུ ཉེ ཡོ རེ ཡེ ནེ མ ཐེ ནེ ཤི མ ཁ ལབ ཅ ཅུ ཉེ སུ ཅི གེ མ ད ཅ ཐེ གེ ཅ ཤ དོ ཨ
2: ཚེ གོ མ ཤ ག ཏི ཅེ ཡོ མེ མ ཐེ གེ ག ཡོ མེ ཨ ང ཡེ ཡུན དོ གེ ག ཡོ མེ
3: ཅ མ ཐེ
4: ཡིན དོ ཤ མེ ཡོ ལབ ཅ ཚུ དུ གེ
3: ཅ རེ ཅུ གེ ན ཅུ ཉེ ཡེ ང ཚོ ལ ཅེ ཕི ཡེ ཡོ ཤི
4: ཅན ཅེ མ ངི ད བ དུ རེ
0: ཡིན དོ མ ཐེ ད ཅེ ཁེ ར ངི ཕ སུ རོ པོ ཅེ ཕེན ཐོ རེ
2: ཁུ ཉི ལབ ཅ ཐ ཉེ བ དུ
0: ਉਜੀ ਪੋਮ ਦੀ ਨੀਂ ਜੇਰ ਜੇਰ ਚੁਗ ਦੋ ਆ
3: ਜੇ ਸਾ
2: ਦੀ ਦੀ ਇੰਗ ਬੋ ਚੋ ਨੀ ਪੋਮ ਜੁ ਬਾ
0: ਸ਼ੇ ਯੁਰ ਸ਼ ਦੋ ਗਸ ਚੁ ਨਾ ਜੁ ਸ਼ਾ ਜਾ
3: ਯੋ ਨਾ
0: ਸ਼ੇ ਸ਼ੇ ਓ ਯੋ ਯੋ ਚੁ ਦਾ
4: ਮਾ ਦਾ ਯੁ ਗਾ ਗੇ ਗੇ ਗਾ ਯੋ ਦਾ ਓ ਚੇ ਗੇ ਦੋ ਚੇ ਨਾ ਆ ਲੋ ਯੇ ਦਾ ਖਾ ਚੋ ਯੇ ਯੇ ਲਾ ਲਾ ਦੇ ਚੇ ਮੋ ਚੁ ਨੀ ਦਾ ਮੀ ਮੀ ਰੁ ਯੇ ਥਾਂ ਮੋ ਦੋ ਆ ਓ ਨੇ ਸ਼ੇ ਨਾ ਮੋ ਦੂ ਬੁ ਚੁ ਜੇ ਕੀ ਗੇ ਗੋ ਸਾਂ ਚੁ ਆ ਚੁ ਨਾ ਜੇ ਯੋ ਚੁ ਗੇ ਮੋ ਦੋ
3: ਅਗੋ ਸਮ ਸਮ ਗੇ ਯਾ ਚੋ ਆ
5: ਓ ਰੇ ਕੀ ਨੀ ਲਾ ਦਾ ਲੇਸ ਨਾ
6: 我就不打起了，
7: 那他们过，
8: 那他们过，谢谢叔，叫云宽，啊，他叫他自己人的，我自己人提不起，嗯，我呀，他真的不行，
7: 麦田，去哪儿去？哦，要，对，那就那不行，
8: 去哪儿去？去，去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去哪儿？去
0: 老杨别，杨婆是叫一别。哦，叫个擦桌椅的，你擦桌子让给装修啊？买箱个吃个烧酱看了嘛，就要吃个烟。
1: 妈，你得拿么啦？马上去应酬下。
0: 我来应酬下，什么来点送啊？见过去的那些的片头子，大把盆金金呢？
1: 我可别买菜，让你当下去用去，看是可不养着住是不？
0: 我的阿妈，阿家买香的，叫永康屯大的，这是两年吃药嘛是？他的上门来水养多的，啥么是当苦的？我那些的苦人还是难吃苦的。哎，让给媳妇谈个事，买香落地给拿了，不过地给了，我可去带不是？大叔说了，叫他去菜人下。
1: 阿妈那个，家表去是吧？
0: 去得去。
2: 你也确实听我妈我写的。麦香，俺去县里人开门什么？但钱的写没过。麦香，俺身边那伢土里多，当然是随钱都上我到处动。咦，你还是谁？俺身边的伢的没信他写的是呗？他妈没写。
0: 你还是写玉面人家还苦是不？但云宽给人老忙不苦不是？可我现在心里弄挺个大。你那云宽给开什么多？给云宽快给钱不有咱，什么才吃个药买的？落地给拿了，成我是啥多？听说上当老师打过来有些？啊，别看没，让俺们俩出门来送，军不你的，很多份儿钱。
2: 不过，这个孙子社会对孙子上个孙子瞧着了，他都拿不着当回事。俺是那孙子个女吧，孙子写篇多好消息，看他请我去个什么？但他都擦擦擦不是？对的，买一双呢，马刚拿来要我去我是。买一天，妹妹老亲的孙，把那里开了一门仓库，就不偷死。但他都疯了么多，孙子小妹，但你疯个人看你们多啊？上车的多，谢谢他那么子，哪个家那么子，还真的是蛮熟的。
6: 退租多少钱呢？三木通都看不起。
7: 要休息的。喂，
2: 唐兄弟，这个古代些。要紧的。永哥爷，俺们家停车鞋存在还是？
7: 要修的，你让他们擦鞋去。他忘记了。有。
2: 呀。
7: 没有。
2: 哎呀，这是，买手可把力气，老有意思啊！老有意思哎！
7: 哦，
2: 别喊三哈多，快下印住，一个拿了老有意思，给四年名度，但我能可对老有意思多。
8: 买手给三年老有意思啊！
2: 美国团队体制两国间啊，叫我团长预备，全部连接国土看图片上，毕竟脸上还了九千美国，叫我第一个不住宿来找预备。
1: 주변에게 더 나눠줘.
6: 아차!